ਨੀਤੂ ਜੱਟ ਨੂੰ ਪਸੰਦ ਹੋਗੀ ਗਰਮੀ ਚ ਠੰਡ ਹੋਗੀ ਮੈਂ ਤੇਰਾ ਚੌਕਲੇਟ ਤੂੰ ਮੇਰੀ ਖੰਡ ਹੋਗੀ ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋਗੀ ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋਗੀ।

0: है अखियों से लव लेटर लिखे जा रहे थे और आजकल व्हाट्सएप से ही काम चला लेते हैं लोग और लिखना तो छोड़ वॉइस नोट पे लोग आ चुके हैं क्या जमाना है आप लोग ऐसा मत करिए ठीक है आप लोग हमें लिखते रहिए बिकॉज योर मैसेजेस आर द पेट्रोल टू द रोलर कोस्टर We're in the last and the final hour. I will reveal which track I'll be dedicating to Madhuri G for her birthday. But I've got a very special, very, very special mix that I've created just for Madhuri G to celebrate her birthday as well.
1: SBI UK Money Talk. Send money to India with competitive rates with Yono SBI UK online and via the SBI UK branch.
0: So one pound average selling today gives you up to 127.5 Indian rupees. And remember, you can send money to India via the Yono SBI UK mobile app in the branch. And before the end of June, be in with a chance to win a £75 voucher every single week when you send over £1,000. Also a 1 gram gold coin when you're sending over £2,000. All the T's and C's that apply are available on our website and, of course, our social media pages.
1: State Bank of India UK offers savings products, business banking, buy-to-let mortgages and safe deposit lockers. Visit sbiuk.statebank to locate your nearest branch. T's and C's apply. Currency updates are sponsored by LemFi mobile app. Send money to India, Pakistan and Bangladesh swiftly from your phone.
0: So £1 in British sterling tonight gives you... Sorry about that. £1 in British sterling tonight gives you up to 127.81 Indian rupees, 371 Pakistani rupees, 437.61 Sri Lankan rupees, 163.49 Bangladeshi takas, 83 Afghan Afghanis, and 1.33 US dollars.
2: Leica Radio.
1: Are you thinking of sending money to India, Pakistan or Bangladesh? Then think LemFi. LemFi's best exchange rate and money transfers. Earn an additional £5 cash back when you use the code LEICA. Download LemFi now. T's and C's apply. Radio Wally. Bringing you the freshest Fri-yay flashbacks.
2: LEICA Radio.
0: I'm going for a bit of a special one for the Fri-yay flashback. Mangal Singh Ki Awaaz. ਸਾਡੀ ਰੇਲ ਗੱਡੀ ਆਈ ਪਰ ਰੇਲ ਗੱਡੀ ਖਟਾ ਕੇ ਸਾਡਾ ਰੋਲ ਕੋਸਟਰ ਆਇਆ ਤੋ ਆਪ ਪੀਛੇ ਨਹੀਂ ਹੋਣਾ ਹੈ ਆਪਕੋ ਰੋਲ ਕੋਸਟਰ ਮੇ ਜੁੜ ਜਾਣਾ ਹੈ ਕੀਪ ਦਿਸ ਮੈਸੇਜ ਰੋਲਿੰਗ ਬੇਬੀ ਲੈਟ ਮੀ ਨੋ ਯੂ ਆਰ ਪਾਰਟ ਆਫ ਦ ਪਾਰਟੀ ਟੁਨਾਈਟ ਸੋ ਮਨੀ ਲਵਲੀ ਮੈਸੇਜ ਕਮਿੰਗ ਇਨ ਸੇਇੰਗ ਆਈ ਹਾਈ ਹਾਈ ਤੇਰੀ ਖਾਂਸੀ ਬੜ ਗਈ ਹੈ ਪਲੀਜ਼ ਆਪਣਾ ਖਿਆਲ ਰੱਖਾ ਕਰੋ ਕੈਨ ਆਈ ਜਸਟ ਸੇ ਯੂ ਗਾਇਜ਼ ਆਰ ਐਬਸੋਲੂਟਲੀ ਅਮੇਜ਼ਿੰਗ ਆਈ ਫਰਮ ਦ ਬੋਟਮ ਆਫ ਮਾਈ ਹਾਰਟ ਦ ਬੋਟਮ ਆਫ ਮਾਈ ਸੋਲ ਆਈ ਲਵ ਯੂ ਗਾਇਜ਼ ਸੋ ਮਚ लेकिन यही है दैट्स हाउ यू नो इट्स अ लाइव शो कभी खांसी कभी थोड़ी सर्दी लेकिन आपके प्यारे प्यारे मैसेजेस जो आ रहे हैं ना उससे ना सब कुछ ठीक ठाक हो जाता है I'm gonna go and grab a little glass of water while I bungle my way with this track so whether you're joining us in Greater London or the Midlands 1458 AM DAB Alexa Google Home LeicaRadio.com that Leica Radio mobile app It's the Fri-yay fire, baby! Hop, hop, here we go!